0: A recent case, there was a girl, she belongs to district of Shekhupura. One day she didn't come back from the school and her mother inquired that why she is not at home. She is 13 years old and no one is allowed to meet her and no one knows where she is and police is not cooperative at all.
1: ਮਸਲਾ ਜੀ ਬੱਚੀ ਸਕੂਲ ਗਈ ਹੈ ਤੇ ਉਥੋਂ ਸਕੂਲੋਂ ਗਾਇਬ ਹੋ ਗਈ ਅਸੀਂ ਸਾਨੂੰ ਪਤਾ ਲੱਗਿਆ ਤੇ ਅਸੀਂ ਨਾ ਪਤਾ ਕਰਨ ਲੱਗ ਪਏ ਹਾਂ ਤੇ ਟੀਚਰ ਨੇ ਨਾ ਸਾਨੂੰ ਇਹ ਦੱਸਿਆ ਕਿ ਮਦਰਸੇ ਵਿੱਚ ਗਈ ਹੈ ਬੱਚੀ ਉਹਨੇ ਜਾ ਕੇ ਇਸਲਾਮ ਕਬੂਲ ਕਰ ਲਿਆ ਉੱਥੇ ਜਾ ਕੇ ਕਲਮਾ ਪੜ੍ਹਾ ਲਿਆ ਇਸਲਾਮ ਕਬੂਲ ਹੋ ਗਿਆ ਅਤੇ ਉਹ ਫਿਰ ਅਸੀਂ ਕਾਰਵਾਈ ਕੀਤੀ ਤੇ ਕੋਈ ਵੀ ਨਹੀਂ ਹੁੰਦਾ ਜੰਗਲ ਹੋਇਆ
2: ਤੇ ਉਹਨੇ ਆਖਿਆ ਹੁਣ ਤਾਂ ਤੂੰ ਕਲਮਾ ਵੀ ਨਾਲ ਪੜ੍ਹਦਾ ਅਰਬੀ ਪੜ੍ਹ ਲਈਏ ਹੁਣ ਤਾਂ ਤੂੰ ਮੁਸਲਮਾਨ ਹੋ ਗਈ ਹੁਣ ਤਾਂ ਤੂੰ ਪੱਕੀ ਮੁਸਲਮਾਨ ਹੈ ਤੇ ਬਹੁਤ ਗੁੱਸਾ ਕਰਦੀ ਸੀ ਕਿ ਲੋਕ ਕਿਉਂ ਸਾਨੂੰ ਇੰਝ ਜਾਂਦੇ ਨੇ ਕਿ ਤੁਸੀਂ ਮੁਸਲਮਾਨ ਹੋ ਜਾਓ
1: ਇੱਕ ਮੌਕਾ ਮਿਲਿਆ ਉਹਨਾਂ ਦਿੱਤਾ ਆਜ਼ਾਦੀ ਨਾਲ ਨਹੀਂ ਕਰਨ ਦਿੰਦੇ
2: ਨਾਲ ਹੀ ਹੁੰਦੇ ਨੇ ਫਿਰ ਮੈਂ ਗਈ ਹਾਂ ਤਾਂ ਉਹ ਮੈਨੂੰ ਆਉਂਦੀ ਤੁਸੀਂ ਵੀ ਮੁਸਲਮਾਨ ਹੋ ਜਾਓ ਤੁਹਾਨੂੰ ਵੀ ਮੈਂ ਦਾਵਤ ਦਿੰਦੀ ਹਾਂ ਜਦੋਂ ਤੀਕਰ ਮੈਂ ਜੀਂਦੀ ਰਹਾਂਗੀ ਤੁਹਾਡੀ ਕਿਹਨਾਂ ਲਈ ਦਾ ਸਾਰੇ ਟੱਬਰ ਦਾ ਮੈਂ ਖਰਚੇ ਦਾ ਇੰਤਜ਼ਾਮ ਕਰਨੀ ਆ ਇੰਝ ਕਰਨੀ ਆ ਉਹ ਕਰਨੀ ਆ ਮੈਂ ਤੁਹਾਨੂੰ ਦਾਂਗੀ ਅਤੇ ਤੁਸੀਂ ਮੁਸਲਮਾਨ ਹੋ ਜਾਓ ਮੈਂ ਕਿਹਾ ਨਹੀਂ ਅਸੀਂ ਨਹੀਂ ਇਹ ਕੰਮ
1: ਕੀ ਆਉਂਦੇ ਨੇ ਕਿ ਜਿੰਨਿਆਂ ਨੂੰ ਵੀ ਲੈ ਆਈਏ ਸਾਡਾ ਫਾਇਦੇ ਅਸੀਂ ਜੰਨਤ ਖਰੀਦਣੇ ਆ ਮੁਸਲਮਾਨ ਕਰਕੇ ਕਿ ਮਸੀਹਾਂ ਨੂੰ ਇੱਧਰ ਲਿਆਈਏ ਸਾਨੂੰ ਜੰਨਤ ਟੱਕਰਦੀ ਇਹਨਾਂ ਦਾ ਤਾਂ ਇਹੀ ਨਿਸ਼ਾਨਾ ਹੁੰਦਾ ਜੀ
0: They are kidnapped, abducted, and then they got some sort of brainwashing from them as well that we will give you some sort of financial benefit. Behind this is married. After one or two days, she gets married to that man. The particular age for conversion is considered 13 to 16 years. For Punjab, the age of marriage is 16 years. In Sindh, it is 18 years for a girl. But it's not implemented in true sense. This is the question that how can a 13-year-old decide consciously by her free will that she is going to be converted or she want to embrace Islam. Then they don't allow her to meet a single person from their family. So this is a sort of psychological and mental torture for the girl. If a Muslim wants to convert to Christianity or Hindu or any other religion, they are not allowed to do so. Being a woman from minority community, in some way I feel disappointed or pessimistic that this should not be happen to the girls belong to minority communities. And if someone wants to change his or her religion, this provision should be for everyone.
3: Shafila was 14 years old when her Muslim relatives kidnapped and raped her. She was held captive for several months and forced to convert to Islam. The kidnappers, however, eventually decided to return her for a ransom because of her poor health. The court case did not end up bringing the perpetrators to justice.
4: They hurt me a lot, beat me. They beat me hard. Kept me captive in one house, then another. When I refused to accept Islam, they beat me, saying, "Convert. We are Muslim. We must convert you to Islam." They hit me, took me to the mosque for lessons, drove to the mullah. They forced me to sign, to put my thumb fingerprint on many documents. Then, in my presence, my uncle phoned my parents and said, "Give us 500,000 rupees and we will return your daughter." They continuously tried to get me to marry, and when they failed, they brought me here and left me. When we go